ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ, ਤੰਦਰੁਸਤ ਹੋਵੋਗੇ ਅਤੇ ਆਪਣੀ ਜ਼ਿੰਦਗੀ ਦੇ ਹਰ ਪਲ ਨੂੰ ਖੂਬਸੂਰਤੀ ਦੇ ਨਾਲ ਜੀ ਰਹੇ ਹੋਵੋਗੇ। ਜੀ ਹਾਂ, ਮੈਂ ਹਾਂ ਤੁਹਾਡੀ ਆਪਣੀ ਤਨੂਵੀਰ ਅਤੇ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਸਾਂਝੀ ਆਵਾਜ਼ ਰੇਡੀਓ ਦੇ ਚੈਨਲ ਦੇ ਉੱਪਰ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਬਹੁਤ ਹੀ ਖੂਬਸੂਰਤ ਲਾਈਨਾਂ ਦੇ ਨਾਲ, ਜ਼ਿੰਦਗੀ ਹਰ ਰੋਜ਼ ਨਵਾਂ ਸਬਕ ਸਿਖਾਉਂਦੀ ਹੈ, ਕਦੇ ਹਸਾਉਂਦੀ ਏ ਅਤੇ ਕਦੇ ਰਵਾਉਂਦੀ ਏ, ਪਰ ਜਿਹੜੇ ਹਾਲਾਤਾਂ ਵਿੱਚ ਮੁਸਕਰਾਉਣਾ ਸਿੱਖ ਲੈਂਦੇ ਨੇ, ਜ਼ਿੰਦਗੀ ਉਹਨਾਂ ਨੇ ਅੱਗੇ ਸਿਰ ਝੁਕਾਉਂਦੀ ਹੈ। ਕਿਸੇ ਦੀ ਵੀ ਜ਼ਿੰਦਗੀ ਪਰਫੈਕਟ ਨਹੀਂ ਹੁੰਦੀ, ਪਰ ਹਰ ਦਿਨ ਵਿੱਚ ਕੁਝ ਨਾ ਕੁਝ ਪੋਜ਼ਿਟਿਵ ਜ਼ਰੂਰ ਹੁੰਦਾ ਹੈ। ਲਾਈਫ ਇਜ਼ ਨੋਟ ਅਬਾਊਟ ਵੇਟਿੰਗ ਫੋਰ ਐਵਰੀਥਿੰਗ ਟੂ ਬੀ ਪਰਫੈਕਟ, ਇਟਸ ਅਬਾਊਟ ਫਾਈਂਡਿੰਗ ਹੈਪੀਨੈਸ ਇਨ ਲਿਟਲ ਮੂਮੈਂਟਸ। ਕਦੇ ਸਵੇਰ ਦੀ ਚਾਹ, ਕਦੇ ਕਿਸੇ ਦਾ ਫੋਨ ਅਤੇ ਕਦੇ ਕਿਸੇ ਅਣਜਾਣ ਦੀ ਮੁਸਕਰਾਹਟ, ਇਹ ਨਿੱਕੀਆਂ ਨਿੱਕੀਆਂ ਖੁਸ਼ੀਆਂ ਹੀ ਤਾਂ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੀਆਂ ਹਨ। ਅਤੇ ਇੱਕ ਗੱਲ ਹਮੇਸ਼ਾ ਯਾਦ ਰੱਖੋ, ਵਕਤ ਬਦਲਦਾ ਏ, ਹਾਲਾਤ ਬਦਲਦੇ ਨੇ, ਪਰ ਜਿਹੜੇ ਹਿੰਮਤ ਨਹੀਂ ਹਾਰਦੇ ਉਹਨਾਂ ਦੇ ਇੱਕ ਦਿਨ ਜਜ਼ਬਾਤ ਨਹੀਂ, ਹਾਲਾਤ ਬੋਲਦੇ ਨੇ। ਸੋ ਕੀਪ ਸਮਾਲਿੰਗ, ਕੀਪ ਗਰੋਇੰਗ ਐਂਡ ਨੈਵਰ ਸਟੋਪ ਬਿਲੀਵਿੰਗ ਇਨ ਯੋਰ ਸੈਲਫ। ਅੱਜ ਦੇ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਜ਼ਿੰਦਗੀ ਦੀਆਂ, ਕੁਝ ਦਿਲਚਸਪ ਕਿੱਸੇ ਅਤੇ ਕਹਾਣੀਆਂ ਸਾਂਝੀਆਂ ਕਰਾਂਗੇ, ਕੁਝ ਮੋਟੀਵੇਸ਼ਨ ਹੋਵੇਗੀ, ਮੈਲਬਨ ਦੀਆਂ ਗੱਲਾਂ ਹੋਣਗੀਆਂ ਅਤੇ ਨਾਲ ਦੀ ਨਾਲ ਸੁਣਾਂਗੇ ਦੇਸ਼ ਵਿਦੇਸ਼ ਦੀਆਂ ਖਬਰਾਂ। ਅਤੇ ਹਾਂਜੀ, ਭੁੱਲ ਨਾ ਜਾਇਓ, ਸੰਗੀਤ ਦਾ ਤੜਕਾ ਤਾਂ ਲੱਗੇਗਾ ਹੀ ਲੱਗੇਗਾ, ਕਿਉਂਕਿ ਜਿੱਥੇ ਗੱਲਾਂ ਦਿਲ ਤੋਂ ਦਿਲ ਤੱਕ, ਉੱਥੇ ਸਾਂਝੀ ਬਣਦੀ ਏ ਕੁਝ ਖਾਸ। ਸੁਣਦੇ ਆ ਇੱਕ ਸ਼ਬਦ, ਦਿਨ ਦੀ ਸ਼ੁਰੂਆਤ ਕਰਦੇ ਹਾਂ ਸ਼ਬਦ ਤੋਂ, ਅਤੇ ਫਿਰ ਆ ਕੇ ਨਾਲ ਦੀ ਨਾਲ ਕਰਾਂਗੇ ਤੁਹਾਡੇ ਨਾਲ ਕੁਝ ਹੋਰ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ। ਸੁਣਦੇ ਹਾਂ ਇੱਕ ਸ਼ਬਦ।

ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵਡਹੰਸ ਮਹੱਲਾ ਤੀਜਾ। ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ, ਮਨ ਤ੍ਰਿਪਤਿਆ ਹਰ ਨਾਮ ਧਿਆਏ। ਸਦਾ ਸੁਖ ਸੱਚ ਹੈ ਸ਼ਬਦ ਵਿਚਾਰੀ, ਆਪਣੇ ਸਤਿਗੁਰ ਵਿੱਟੋਂ ਸਦ ਬਲਿਹਾਰੀ ਰਹਾਓ। ਅੱਖੀ ਸੰਤੋਖੀਆ ਏਕਲੇ ਬੁਲਾਏ, ਮਨ ਸੰਤੋਖਿਆ ਦੂਜਾ ਭਾਉ ਗਵਾਏ। ਦੇਹ ਸਰੀਰ ਸੁਖ ਹੋਵੈ ਸਬਦ ਹਰਨਾਏ, ਨਾਮ ਪਰਮਲ ਹਿਰਦੈ ਰਹਿਆ ਸਮਾਏ। ਨਾਨਕ ਮਸਤਕ ਜਿਸ ਵਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ। ਹੇ ਭਾਈ, ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਤੇ ਸਵਾਦ ਵਿੱਚ ਲੱਗਦੀ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿੱਚ ਟਿਕ ਜਾਂਦਾ ਹੈ, ਪ੍ਰਭੂ ਪ੍ਰੇਮ ਵਿੱਚ ਜੁੜ ਜਾਂਦਾ ਹੈ। ਪਰਮਾਤਮਾ ਦਾ ਨਾਮ ਸਿਮਰ ਕੇ ਉਸਦਾ ਮਨ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦਾ ਹੈ, ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹੈ। ਜਿਸ ਦੇ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਵਾਲੇ ਸ਼ਬਦ ਵਿੱਚ ਜੁੜਿਆ ਵਿਚਾਰਵਾਨ ਹੋ ਜਾਂਦਾ ਹੈ ਅਤੇ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ। ਰਹਾਓ। ਹੇ ਭਾਈ, ਗੁਰੂ ਦੀ ਸ਼ਰਨ ਦੀ ਬਰਕਤ ਨਾਲ ਇੱਕ ਪਰਮਾਤਮਾ ਵਿੱਚ ਸੁਰਤ ਜੋੜ ਕੇ ਮਨੁੱਖ ਦੀਆਂ ਅੱਖਾਂ ਪਰਾਏ ਰੂਪ ਵੱਲੋਂ ਰੱਜ ਜਾਂਦੀਆਂ ਹਨ। ਅੰਦਰੋਂ ਮਾਇਆ ਦਾ ਪਿਆਰ ਦੂਰ ਕਰਕੇ ਮਨੁੱਖ ਦਾ ਮਨ ਤ੍ਰਿਸ਼ਨਾ ਵੱਲੋਂ ਰੱਜ ਜਾਂਦਾ ਹੈ। ਹੇ ਭਾਈ, ਗੁਰੂ ਦੇ ਸ਼ਬਦ ਦੀ ਬਰਕਤ ਨਾਲ ਪਰਮਾਤਮਾ ਦੇ ਨਾਮ ਨਾਲ ਜੁੜਿਆ ਸਰੀਰ ਵਿੱਚ ਆਨੰਦ ਪੈਦਾ ਹੁੰਦਾ ਹੈ। ਗੁਰੂ ਦੀ ਮਿਹਰ ਨਾਲ ਆਤਮਕ ਜੀਵਨ ਦੀ ਸੁਗੰਧੀ ਦੇਣ ਵਾਲਾ ਹਰੀ ਨਾਮ ਮਨੁੱਖ ਦੇ ਹਿਰਦੇ ਵਿੱਚ ਸਦਾ ਟਿਕਿਆ ਰਹਿੰਦਾ ਹੈ। ਹੇ ਨਾਨਕ, ਜਿਸ ਮਨੁੱਖ ਦੇ ਮੱਥੇ ਉੱਤੇ ਉੱਚੀ ਕਿਸਮਤ ਜਾਗਦੀ ਹੈ, ਉਹ ਮਨੁੱਖ ਗੁਰੂ ਦੀ ਬਾਣੀ ਵਿੱਚ ਜੁੜਦਾ ਹੈ, ਜਿਸ ਦੀ ਬਰਕਤ ਨਾਲ ਉਸਦੇ ਅੰਦਰ ਆਤਮਕ ਅਡੋਲਤਾ ਪੈਦਾ ਕਰਨ ਵਾਲਾ ਵਿਰਾਗ ਉਪਜਦਾ ਹੈ।

0: ਕੁਝ ਨਹੀਂ ਘਟਦਾ ਸਭ ਨੂੰ ਹੱਸ ਕੇ।
1: ਵਾਪਸ ਆ ਗਏ ਹਾਂ ਸਟੂਡੀਓ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਮੈਲਬਰਨ, ਤੁਹਾਡੀ ਆਪਣੀ ਹੋਸਟ ਐਂਡ ਦੋਸਤ ਤਨੂ ਦੇ ਨਾਲ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਖੁਸ਼ ਹੋਵੋਗੇ। ਵੱਧਦਿਆਂ ਅੱਗੇ ਤੇ ਜਾਣਦਿਆਂ ਇਸ ਹਫ਼ਤੇ ਮੈਲਬਰਨ ਦੇ ਵੈਦਰ ਦਾ ਕੀ ਹਾਲ ਚਾਲ ਆ। ਦਿਨ ਦੀ ਸ਼ੁਰੂਆਤ ਅੱਜ ਸੋਮਵਾਰ ਦੀ ਜਿੱਦਾਂ ਅਸੀਂ ਦੇਖ ਹੀ ਰਹੇ ਹਾਂ, ਹਲਕੀ ਬਾਰਿਸ਼ ਤੇ ਬੱਦਲਵਾਈ ਦੇ ਨਾਲ ਆ। ਦੁਪਹਿਰ ਵੇਲੇ ਬਾਰਿਸ਼ ਰੁਕ ਸਕਦੀ ਹੈ, ਹਵਾਵਾਂ ਚੱਲਣ ਕਰਕੇ ਠੰਡ ਕੁਝ ਵੱਧ ਮਹਿਸੂਸ ਵੀ ਹੋ ਸਕਦੀ ਹੈ। ਜੇਕਰ ਤੁਸੀਂ ਬਾਹਰ ਜਾਣਾ ਆ ਤਾਂ ਜੈਕਟ ਅਤੇ ਅੰਬਰੇਲਾ ਜ਼ਰੂਰ ਲੈ ਕੇ ਜਾਇਓ। ਜਿਹੜਾ ਟੈਂਪਰੇਚਰ ਆ ਉਹ ਅਰਾਊਂਡ 8 degrees to 19 degrees Celsius ਦੇ ਵਿੱਚ ਬਣਿਆ ਰਹੇਗਾ। 13 October ਮੰਗਲਵਾਰ ਵਾਲੇ ਦਿਨ ਮੌਸਮ ਹੋਰ ਠੰਡਾ ਰਹੇਗਾ। ਸਵੇਰ ਜਾਂ ਦੁਪਹਿਰ ਦੇ ਆਸ ਪਾਸ ਹਲਕੀ ਬਾਰਿਸ਼ ਹੋ ਸਕਦੀ ਹੈ, ਵਿਚਕਾਰ ਧੁੱਪ ਨਿਕਲਣ ਦੀ ਸੰਭਾਵਨਾ ਵੀ ਹੈ, ਪਰ ਹਵਾਵਾਂ ਚੱਲਦੀਆਂ ਰਹਿਣਗੀਆਂ। ਟੈਂਪਰੇਚਰ ਅਰਾਊਂਡ 9 degrees to 15 degrees Celsius ਦੇ ਵਿੱਚ ਰਹੇਗਾ। ਬੁੱਧਵਾਰ 14 October ਦਾ ਦਿਨ ਸਵੇਰ ਅਤੇ ਰਾਤ ਖਾਸ ਤੌਰ 'ਤੇ ਠੰਡੀ ਰਹੇਗੀ, ਪਰ ਦਿਨ ਵਿੱਚ ਬੱਦਲ ਆਉਂਦੇ ਜਾਂਦੇ ਰਹਿਣਗੇ ਅਤੇ ਦੁਪਹਿਰ ਨੂੰ ਹਵਾਵਾਂ ਤੇਜ਼ ਹੋ ਸਕਦੀਆਂ ਨੇ। ਦਿਨ ਵੇਲੇ ਬਾਰਿਸ਼ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਟੈਂਪਰੇਚਰ ਅਰਾਊਂਡ 5 degrees to 15 degrees Celsius ਦੇ ਵਿੱਚ ਬਣਿਆ ਰਹੇਗਾ। 15 October ਥਰਸਡੇ, ਜਿਹੜਾ ਮੌਸਮ ਆ ਉਸ ਵਿੱਚ ਬਦਲਾਵ ਆਏਗਾ। ਧੁੱਪ ਅਤੇ ਬੱਦਲਾਂ ਦਾ ਮਿਲਿਆ ਜੁਲਿਆ ਮੌਸਮ ਦੇਖਣ ਨੂੰ ਮਿਲੇਗਾ ਸਾਨੂੰ। ਟੈਂਪਰੇਚਰ ਅਰਾਊਂਡ 20 degrees ਤੱਕ ਪਹੁੰਚ ਸਕਦਾ ਹੈ, ਜਿਸ ਕਰਕੇ ਜਿਹੜਾ ਦੁਪਹਿਰ ਦਾ ਸਮਾਂ ਉਹ ਤੁਹਾਡੇ ਲਈ ਕਾਫ਼ੀ ਸੋਹਣਾ ਬਣਿਆ ਰਹੇਗਾ। ਸ਼ੁੱਕਰਵਾਰ 16 October ਨੂੰ ਧੁੱਪ ਨਿਕਲੇਗੀ, ਬਾਰਿਸ਼ ਦੀ ਸੰਭਾਵਨਾ ਬਹੁਤ ਘੱਟ ਰਹੇਗੀ। ਜੇਕਰ ਤੁਸੀਂ ਬਾਹਰ ਘੁੰਮਣ ਜਾਣਾ ਹੈ, ਵਾਕ 'ਤੇ ਜਾਣਾ ਹੈ, ਥੋੜ੍ਹਾ ਟਾਈਮ ਪਾਰਕ ਵਿੱਚ ਬਿਤਾਉਣਾ ਚਾਹੁੰਦੇ ਹੋ ਤਾਂ ਸ਼ੁੱਕਰਵਾਰ ਦਾ ਦਿਨ ਬਹੁਤ ਵਧੀਆ ਰਹੇਗਾ। ਟੈਂਪਰੇਚਰ ਅਰਾਊਂਡ 12 to 23 degrees Celsius ਦੇ ਵਿੱਚ ਬਣਿਆ ਰਹੇਗਾ। ਸੈਟਰਡੇ 17 October ਨੂੰ ਜਿਹੜਾ ਟੈਂਪਰੇਚਰ ਆ ਉਹ 25 degrees ਤੱਕ ਵੱਧ ਸਕਦਾ ਹੈ। ਦਿਨ ਦੇ ਪਹਿਲੇ ਹਿੱਸੇ ਵਿੱਚ ਧੁੱਪ ਰਹੇਗੀ, ਪਰ ਦੁਪਹਿਰ ਤੋਂ ਬਾਅਦ ਬੱਦਲ ਵਧਣ ਅਤੇ ਸ਼ਾਮ ਨੂੰ ਹਲਕੀ ਜਿਹੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਨਾਲ ਦੀ ਨਾਲ ਬਣੀ ਰਹੇਗੀ। 18 ਦਿਨ ਐਤਵਾਰ ਨੂੰ ਜਿਹੜਾ ਮੌਸਮ ਆ ਉਸ ਮੁਤਾਬਕ ਟੈਂਪਰੇਚਰ ਅਰਾਊਂਡ 28 degrees ਤੱਕ ਪਹੁੰਚ ਸਕਦਾ ਹੈ। ਸਵੇਰੇ ਧੁੱਪ ਅਤੇ ਗਰਮੀ ਰਹਿਣ ਤੋਂ ਬਾਅਦ ਸ਼ਾਮ ਵੱਲ ਕੁਝ ਥਾਵਾਂ 'ਤੇ ਹਲਕੀ ਹਲਕੀ ਬਾਰਿਸ਼ ਦੀ ਸੰਭਾਵਨਾ ਬਣੀ ਰਹੇਗੀ। ਵੀਕੈਂਡ ਦੇ ਨੇੜੇ ਇਸ ਦੇ ਅਨੁਮਾਨ ਵਿੱਚ ਤਬਦੀਲੀ ਹੋ ਸਕਦੀ ਹੈ। ਇਹ ਸੀਗਾ ਪੂਰੇ ਹਫ਼ਤੇ ਦਾ ਵੈਦਰ ਟਿਲ ਸੰਡੇ, ਅਤੇ ਮੰਡੇ ਨੂੰ ਫਿਰ ਆ ਕੇ ਅਸੀਂ ਤੁਹਾਡੇ ਨਾਲ ਅਗਲੇ ਹਫ਼ਤੇ ਦਾ ਵੈਦਰ ਸਾਂਝਾ ਕਰਾਂਗੇ। ਸੁਣਦੇ ਹਾਂ ਇੱਕ ਗੀਤ ਅਤੇ ਫਿਰ ਵਾਪਸ ਆ ਕੇ ਕਰਾਂਗੇ ਕੁਝ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ।

0: and various music styles, the CBF assists Win FM to maintain technical quality.
1: Police booze basli khabbe mudo. Saaf test waliya police motorcycle ali sajje mudo. Janleva khatarnak hadse li sidde jao.
2: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਨਸ਼ੇ ਵਿੱਚ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
1: ਮੋਬਾਈਲ ਸਪੀਡ ਕੈਮਰਾ ਲਈ ਖੱਬੇ ਮੁੜੋ। ਪੁਲਿਸ ਮੋਟਰ ਬਾਈਕ ਯੂਨਿਟ ਲਈ ਸੱਜੇ ਮੁੜੋ। ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ।
2: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਥੋੜੀ ਜਿਹੀ ਵੀ ਤੇਜ਼ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
3: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
4: ਵਾਪਸ ਆ ਗਿਆ ਸਟੂਡੀਓ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਮੈਲਬਨ 88.9 ਵਿਨ FM ਤੇ ਸਵਾਗਤ ਕਰਦੇ ਹਾਂ ਅਸੀਂ ਸਟੂਡੀਓ ਦੇ ਵਿੱਚ ਸ਼ਮਾ ਜੀ ਦਾ। ਸਤਿ ਸ਼੍ਰੀ ਅਕਾਲ ਮੈਮ।
5: ਹਾਂਜੀ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਅਤੇ ਉਮੀਦ ਕਰਦੇ ਹਾਂ ਕਿ ਤੁਹਾਡੀ ਸਵੇਰ ਅੱਜ ਬਹੁਤ ਹੀ ਵਧੀਆ ਹੋਈ ਹੋਵੇਗੀ। ਅਤੇ ਕਿਉਂਕਿ ਤੁਸੀਂ ਸਵੇਰ ਤੋਂ ਪ੍ਰੋਗਰਾਮ ਸੁਣ ਰਹੇ ਸੀ ਸਤਿ ਸ਼੍ਰੀ ਅਕਾਲ ਮੈਲਬਨ 88.9 ਵਿਨ FM ਤੋਂ, ਅਤੇ ਪ੍ਰੋਗਰਾਮ ਸੁਣ ਰਹੇ ਸੀ ਤੁਸੀਂ ਤਨੂੰ ਦੇ ਨਾਲ, ਅਤੇ ਹੁਣ ਮੇਰੀ ਵੀ ਹਾਜ਼ਰੀ ਲੱਗ ਗਈ ਆ ਅਤੇ ਉਮੀਦ ਕਰਦੇ ਹਾਂ ਕਿ ਅਗਲਾ ਇੱਕ ਘੰਟਾ ਵੀ ਤੁਹਾਡਾ ਬਹੁਤ ਵਧੀਆ ਲੰਘੇਗਾ ਸਾਡੇ ਦਾ।
4: ਜੀ, ਵੇਲਾ ਆ ਗਿਆ ਕੁਝ ਖਬਰਾਂ ਦੇ ਉੱਪਰ ਨਜ਼ਰ ਮਾਰਨ ਦਾ ਕਿ ਪੂਰੇ ਮੈਲਬਨ ਤੇ ਪੂਰੇ ਵਰਲਡ ਵਿੱਚ ਕੀ ਚੱਲ ਰਿਹਾ, ਤਾਂ ਅਸੀਂ ਸਾਂਝੀਆਂ ਕਰਾਂਗੇ ਕੁਝ ਲੇਟੈਸਟ ਨਿਊਜ਼ ਤੁਹਾਡੇ ਨਾਲ। ਪਹਿਲੀ ਖਬਰ ਆ ਮੈਲਬਨ ਦੇ ਉੱਤਰੀ ਇਲਾਕੇ ਵਿੱਚ ਨਵੀਆਂ ਨੌਕਰੀਆਂ ਦੀ ਹੋਣ ਦੀ। ਮੈਲਬਨ ਦੇ ਨਾਰਦਰਨ ਸਬਰਬਸ ਤੋਂ ਇੱਕ ਚੰਗੀ ਖਬਰ ਆਈ ਹੈ ਕਿ ਗੌਰਮੈਂਟ ਨੇ ਕੁਝ ਨਵੀਆਂ ਜੌਬਸ ਨੇ ਜਿਹੜੀਆਂ ਉਹ ਨਾਦਰਨ ਸਬਰਬਸ ਵੱਲ ਕੱਢੀਆਂ ਨੇ, ਅਤੇ
5: ਹਾਂਜੀ, ਅਤੇ ਕਿਉਂਕਿ ਨਾਦਰਨ ਸਬਰਬਸ ਦੇ ਵਿੱਚ ਇਸ ਤਰ੍ਹਾਂ ਕਿ ਚਲੋ ਨਾਦਰਨ ਸਬਰਬਸ ਵਿੱਚ ਜੇ ਜੌਬਸ ਨਿਕਲੀਆਂ ਨੇ, ਬਟ ਜੌਬਸ ਹਰ ਪਾਸੇ ਚਾਹੀਦੀਆਂ ਹੈ ਹਨਾ, ਤੇ ਕਿਉਂਕਿ ਜੋਬਸ ਦੀ ਜ਼ਰੂਰਤ ਆ। ਵੱਧਦੀ ਮਹਿੰਗਾਈ ਵੱਲੇ ਜੇ ਅਸੀਂ ਵੇਖੀਏ ਤੇ ਜਿਹਨਾਂ ਕੋਲ ਜੋਬਸ ਨਹੀਂ ਹੈਗੀਆਂ, ਕਿਉਂਕਿ ਜੋ ਜਿਹੜੇ ਸੋਸ਼ਲ ਬੈਨੀਫਿਟਸ ਦੇ ਨੇ ਜਾਂ ਕਿਸੇ ਰੀਜ਼ਨ ਕਰਕੇ ਸੋਸ਼ਲ ਬੈਨੀਫਿਟਸ ਦੇ ਉੱਪਰ ਨਹੀਂ ਜਾ ਸਕਦੇ, ਇੱਕ ਵੇਜ ਦੇ ਨਾਲ ਉਹਨਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ, ਔਰ ਵੱਧਦੀ ਮਹਿੰਗਾਈ ਦੇ ਕਰਕੇ ਅਨਇੰਪਲੋਇਮੈਂਟ ਦਾ ਅਸਰ ਜਿਹੜਾ ਪਹਿਲੇ ਲੋਕ ਜਿਹੜੇ ਨਹੀਂ ਸੀ ਮਹਿਸੂਸ ਕਰ ਰਹੇ ਉਹਨਾਂ ਨੂੰ ਵੀ ਹੁਣ ਮਹਿਸੂਸ ਹੋ ਰਿਹਾ, ਅਤੇ ਗਵਰਨਮੈਂਟ ਨੂੰ ਇਹੋ ਜਿਹੇ ਸਟੈਪਸ ਜਿਹੜੇ ਆ ਉਹ ਜ਼ਰੂਰ ਲੈਣੇ ਪੈਣਗੇ।
4: ਜੀ, ਜਿਹੜੀ ਅਗਲੀ ਖਬਰ ਆ ਉਹ ਇੱਕ ਇਹ ਆ ਕਿ ਮੈਲਬਨ ਦੇ ਇੱਕ ਟਬੈਕੋ ਸ਼ਾਪ ਦੇ ਵਿੱਚ ਅੱਗ ਲੱਗਣ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੇ ਜਾਣ ਦੀ ਖਬਰ ਸਾਹਮਣੇ ਆਈ ਹੈ, ਅਤੇ ਲੋਕਾਂ ਦੇ ਮੁਤਾਬਕ ਇਸ ਘਟਨਾ ਇਹ ਕਾਫੀ ਚਰਚਾ ਦੇ ਵਿੱਚ ਆ ਕਿ ਇੱਕ ਟਬੈਕੋ ਸ਼ਾਪ ਦੇ ਉੱਪਰ ਅੱਗ ਲੱਗ ਗਈ।
5: ਹਾਂਜੀ, ਪਿਛਲੇ ਕੁਛ ਮਹੀਨਿਆਂ ਤੋਂ ਅਸੀਂ ਕਹਿ ਸਕਦੇ ਹਾਂ ਕਿ ਲਾਸਟ ਈਅਰ ਤੋਂ ਹੀ ਐਕਚੁਅਲੀ ਇਹ ਸ਼ੁਰੂ ਹੋਇਆ ਹੋਇਆ, ਬਟ ਹੁਣ ਜਿਹੜਾ ਇਹ ਕਾਫੀ ਜ਼ਿਆਦਾ ਇਹ ਚੀਜ਼ ਜਿਹੜੀ ਆ ਉਹ ਫੈਲ ਰਹੀ ਆ, ਔਰ ਲਾਸਟ ਨਾਈਟ ਜਿਹੜੀ ਇੱਕ ਸ਼ਾਪ ਦੇ ਵਿੱਚ ਅੰਦਰ ਵੜ ਕੇ ਅਤੇ ਉਹ ਅਟੈਕ ਕੀਤਾ ਗਿਆ ਔਰ ਉਹਨੂੰ ਡੈਮੇਜ ਕੀਤਾ ਗਿਆ ਅਤੇ ਨਾਲੇ ਅੱਗ ਲਗਾਈ ਗਈ, ਔਰ ਉਸ ਟਾਰਗੇਟ ਸ਼ਾਇਦ ਉਹ ਟੋਬੈਕੋ ਸ਼ਾਪ ਸੀਗੀ, ਬਟ ਉਹਦੇ ਨਾਲ ਲੱਗਦੀਆਂ ਜਿਹੜੀਆਂ ਦੋ ਸ਼ਾਪਸ ਹੋਰ ਨੇ ਉਹਨਾਂ ਨੂੰ ਵੀ ਨੁਕਸਾਨ ਹੋਇਆ, ਅਤੇ ਉਹਦੇ ਕਰਕੇ ਜਿਹੜਾ ਉਹ ਸ਼ੋਪਿੰਗ ਕੰਪਲੈਕਸ ਆ ਉਹਨੂੰ ਪੁਲਿਸ ਨੂੰ ਬੰਦ ਕਰਨਾ ਪਿਆ।
4: ਜੀ, ਜਿਹੜੀ ਅਗਲੀ ਖਬਰ ਆ ਉਹ ਮੈਲਬਨ CBD ਦੇ ਰਿਲੇਟਡ ਆ ਕਿ ਮੈਲਬਨ CBD ਵਿੱਚ ਕਥਿਤ ਇੱਕ ਹਿੱਟ ਐਂਡ ਰਨ ਮਾਮਲੇ ਸੰਬੰਧੀ ਇੱਕ ਟੀਨੇਜਰ ਉੱਤੇ ਚਾਰਜ ਲਗਾਇਆ ਹੈ, ਅਤੇ ਇਹ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਟੀਨੇਜਰ ਹਿੱਟ ਐਂਡ ਰਨ ਕੇਸ ਵਿੱਚ ਭੱਜ ਗਿਆ।
5: ਹਾਂਜੀ, ਹਿੱਟ ਐਂਡ ਰਨ ਕੇਸਿਸ ਜਿਹੜੇ ਆ ਉਹਨਾਂ ਦੇ ਵਿੱਚ ਮੋਸਟਲੀ ਇਸ ਤਰ੍ਹਾਂ ਹੀ ਹੁੰਦਾ ਕਿ ਜਦੋਂ ਕੋਈ ਵੇਖਦਾ ਕਿ ਸਾਨੂੰ ਸ਼ਾਇਦ ਕੋਈ ਵੇਖ ਨਹੀਂ ਰਿਹਾ, ਬਟ ਹੁਣ ਇਹਦੇ ਤੋਂ ਬਚਣਾ ਬਹੁਤ ਮੁਸ਼ਕਿਲ ਆ ਕਿਉਂਕਿ ਜਗ੍ਹਾ ਜਗ੍ਹਾ ਦੇ ਉੱਪਰ ਜਿਹੜੇ CCTV ਕੈਮਰਾਜ਼ ਲੱਗੇ ਹੋਏ ਨੇ, ਅਤੇ ਜਿਹੜਾ ਵੀ ਇਹ ਸੋਚਦਾ ਕਿ ਅਸੀਂ ਸ਼ਾਇਦ ਇਸ ਤਰ੍ਹਾਂ ਮਤਲਬ ਹਿੱਟ ਕਰਕੇ ਅਤੇ ਭੱਜ ਜਾਵਾਂਗੇ ਅਤੇ ਬਚ